ਉਹਨੂੰ ਮੈਂ ਨਹੀਂ ਸਿਆਰਾ ਹੀ ਜਦੋਂ ਨੂੰ ਬਈ ਮੋਨੀ ਰਵਾ ਨੀ ਚੂਈ ਛਿਵਲਾ ਸਿਆਣਾ ਤਾਂ ਹੋ ਮੈਂ ਤਾਂ ਮੈਂ ਜੀ ਦਿਆ ਇੰਦਾ ਸਿੰਘੋਂ ਉਂਗੀ ਰਾ ਚਾ ਉਹ ਉਹ ਜੀ ਕੀ ਨਿਆਵਾ ਨਾ ਯਾਰੀ ਸਿੰਘੋਂ ਉਂਗੀ ਰਾ ਸਿੰਘੋਂ ਉਂਗੀ ਰਾ ਜੀ ਨੀ ਛਿਵਲਾ ਜਮਾ ਨੀ ਮਾਰਾ ਹੂੰ ਜੀ ਜੋ ਨੂੰ ਮੋਨੀ ਆ ਹੋ ਗਈ ਨਾ ਹੂੰ ਮਾ ਇਹ ਹੋਂ ਗੇ ਲੰ ਜੀ ਆਏ ਉਹ ਨੂੰ ਉਹ ਨੂੰ ਹੀ ਕਾ ਫੇ ਉਹ ਕਾ ਫੇ ਮੈਂ ਪੁਈ ਨਹੀਂ ਯਾਰੀ ਇਨੀ ਕੁੰ ਯਾਰੀ ਇਦੇ ਆ ਹੁੰਦੀ ਜੂ ਮੀਆਂ ਜੀ ਬਰਾ ਨੀ ਛਾਉ ਨੀ ਕਾ ਹਵਾ ਦੋ ਨਾ ਨੀ ਆਉ ਰੋ ਹੀ ਜਮਾ ਕਾ ਚੈ ਨੀ ਇ ਬੁਡਾ ਨਾ ਮੋ ਆ ਨੀ ਨੀ ਨਾ ਗਾ ਰੋ ਜੇ ਗਾ ਇ ਮੱਤੈ ਕੋ ਨੀ ਜੀ ਨੀ ਦੀ ਨੀ ਨਾ ਜੋ ਬੀ ਬੀ ਨੀ ਨਾ ਥੇ ਨੋ ਰੋ ਨੀ ਇ ਵੀ ਵੈ ਵੈ ਬੈ ਰੀ ਆ ਯਾ ਉ ਨੀ ਯਾ ਨੀ ਰੋ ਗੋ ਉ ਨੀ ਹੁ ਨੀ ਹੁ ਜੀ ਗੋ ਕੁ ਯਾ ਯੂ ਯਾ ਨੀ ਥੇ ਗੋ ਨੀ ਰਾ ਏ ਸਾ ਜੀ ਗੋ ਨੋ ਅ ਕੁ ਯਾ ਉ ਬਾ ਉ ਲੋ ਆ ਨੀ ਇ ਯਾ ਰੋ ਏ ਤਨ ਨਾ ਉ ਨੀ ਜੀ ਗੋ ਹੁ ਯੀ ਚਾ ਬੋਂ ਗੋ ਯਾ ਹਾ ਉ ਥੇ ਗੋ ਨੀ ਰਾ ਜੀ ਕਿਨ ਥੇ ਗੋ ਨੋ ਅ ਉ ਬਾ ਉ ਯਾ ਮੋ ਹੋ ਅ ਗੋ ਬੇ ਗੋ ਮੋ ਤਾ ਕਾਂ ਹੋ ਬੋ ਜੀ ਗੋ ਮੋ ngoài u ra quay đồ cái này áo rồi tụ ngoài đấy ngoài năm nay chỉ bao thủ luôn không nó có bao nhiêu anh chưa cả y y ở đâu y ở đâu bá ấy u đi ta không ngồi đâu chứ còn ai cái ngoài nhỉ ni thủ luôn đó kinh ngoài không ni thủ ngô ta giàu má giàu ngoài không thủ ngô có chứ cả y ở mà na ngoài ấy u đi to đấy à thằng gì cái y tụ ông chỉ nu u đi nên công cha家家有啊，跟那个谁那爹你妈他呀，哎，公公，你要变那保护呀？家家有林场，家林场里头林葫芦现在终于搞起家家把关。我呀，林场大呀，你那个妹呀，我林场大呢，是是我坏的呀，一下来接他，哎呦你呦你，你好。但是一个那女儿好吗你要摸摸微信他就是蹲起屋的捉鸡了苦奶奶的红衣了用一用了我进他摸回虫啊你个人没来啊摸给我呢看不来啊哎这样啊摸这里啊哎呜哩呜哩呜哩顶好这哎呦请你人家来跟我们啊干鸡你摸他眼睛这样啊搞不定这个鸡好给奶红妈给有你啊你怎么鸡巴也不能念了公公你要骗了保护呀嘿嘿你把他一带回他呢才当你不才当谁我哪里坏的啊这个这个这个这个这个亚姐姐姑娘哪靠哪里当天的人呢出去我给你红包听到我家比如说你过去我要出去给出来你可以你可以让我给来了一搞了三千多你刚才过去我要也有出去啊哈哈我给你你呼吁你我好武功刚刚拦住过我拿拿面朝你给我他只有那头那乌爪啊一面都给他哎可是头的干没头的干他可能但是他妈妈让那人有包套的好的包套去说你把这话是没做的蹲起我的坐机了可能为红衣什么人都来的总部都干我哎还有人要哦干的干过我买干的要干怎么住那里啊你们那里一门别的给我那找的东西那里公主什么拿给我给你拿东呼吸的黄啊那个明明白吗搞你要不看不看啊哎呀和你老婆也爱为什么中间老看见搞了给你你故意我了我那是你尊重他的咯搞了给他找呗哎那吧打红兵有呗搞了吧杀鸡公主谁闹挂着面